0: ਚੱਕ ਤੁਚਕ ਆਏ ਪਸੀਨਾ ਸ਼ਕਲ ਹੈ ਇੰਡੀਅਨ ਬਾਡੀ ਲਟੀਨਾ ਚਕਲੀ ਚਮੇਲੀ ਕਟ ਕਟਰੀਨਾ ਸੱਚ ਬੋਲਾ ਤਾਂ ਸ਼ਾਹਰੁਖ ਖਿਸ਼ਕ ਕਮੀਨਾ ਤੂੰ ਨੇ ਯੂ ਤੋ ਕੀਆ ਬਰਬਾਦ ਹੈ ਤੂੰ ਇੱਕ ਨੰਬਰ ਬਾਕੀ ਤੇਰੇ ਬਾਦ ਹੈ ਟੀਚਰ ਕੇ ਲੈਕਚਰ ਯਾਦ ਨਾ ਹੋ ਤੁਝੇ ਬਾਦਸ਼ਾਹ ਕੇ ਗਾਣੇ ਸਾਰੇ ਯਾਦ ਹੈ
1: ਰਹਿਣ ਦੇ ਬੇਟੇ ਰਹਿਣ ਦੇ ਤੇਰੇ ਹੱਥ ਨਾ ਆਨੇ ਵਾਲੀ ਹੈ ਗਾਲ ਗੁਲਾਬੀ ਨੈਣ ਸ਼ਰਾਬੀ ਮੂੰਹ ਪੇ ਗਾਲੀ ਹੈ।